ਆਪਣਾ ਪਿਆਰ ਦੇ ਨਾ ਦੇ, ਤੂੰ ਆਪਣਾ ਪਿਆਰ ਦੇ ਨਾ ਦੇ, ਪਰ ਮੇਰਾ ਪਿਆਰ ਗਿਧੀ ਵਨ। ਤੂੰ ਆਪਣੀ ਸੂਹ ਦੇ ਨਾ ਦੇ, ਪਰ ਆਪਣਾ ਸੂਰ ਦਿੱਤੀ ਵਨ। ਤੂੰ ਆਪਣਾ ਮੂੰਹ ਦਿਖਾ ਨਾ ਦਿਖਾ, ਪਰ ਮੇਰਾ ਹਾਲ ਦਿੱਠੀ ਵਨ। ਘਟ ਚੋ ਘਟ ਉਸਤਾਦ, ਅਸਾਂ ਤਾਂ ਕੁਝ ਕੁਰਬ ਕੀਤੀ ਵਨ।

ਖਿਦਮਤਦਾਰ ਪੁਰਤ ਹਲਿਓ ਪਾਣੀ ਦੇ ਹਲੀ ਸੋਹੇ ਕਾਰ ਵਠੀ ਸਿਕਾਈ ਵਾਜ ਕੇ ਅਜਬ ਡਿਠਈ ਇਸਰਾਰ ਪਾਰ ਡਿਠਾਈ ਮੌਕੇ ਮੀ ਆਦਮ ਏੜੇ ਪਾਰ ਜਿਹੜੀ ਸੂਹਸ ਜਜੀ

0: ਸੂਹ ਤੂੰ ਸਾਡੀ ਲਹਿ ਨਵੇਸੀ, ਛੋੜ ਤਾਂ ਮੈਂ ਦੀਦਾਰ ਕਰਾਂ। ਮੁਰਕ ਤੂੰ ਸਾਡੀ ਲੁੜਕ ਸਾਡੇ, ਛੋੜ ਤਾਂ ਮੈਂ ਗੁਲਜ਼ਾਰ ਕਰਾਂ। ਦਿਲੜੀ ਦੇਸਾਂ ਵਰਹ ਵਿਹ ਸਾਂ, ਛੋੜ ਤਾਂ ਮੈਂ ਵਪਾਰ ਕਰਾਂ। ਇਸ਼ਕ ਲਗਾ ਉਸਤਾਦ ਬੁਖਾਰੀ, ਛੋੜ ਤਾਂ ਮੈਂ ਇਜ਼ਹਾਰ ਕਰਾਂ। ਵੈਲਕਮ ਬੈਕ ਸਭਿਨੀ ਸੱਜਣਨਿ ਬੁਧੰਦੜਨਿ ਭੈਣਰਨਿ ਭਾਇਰਨਿ ਬੁਜ਼ੁਰਗਨਿ ਖੇ, ਯਾ ਜੇਕੇ ਡ੍ਰਾਈਵਿੰਗ ਕਰਦੋ ਰਹਿਣ ਸਕ ਬੁਧਨ ਪਿਆ, ਉਹਨਾਂ ਸਭਿਨੀ ਖੇ ਵੈਲਕਮ ਭਲੀਕਾਰ ਐਂ ਜੀ ਆਇਆਂ ਨੂੰ। ਸਾਮਿਨ, ਹੀ ਮਹਿਫਿਲ ਰੁਗੋ ਪ੍ਰੋਗਰਾਮ ਨਾ ਆਹੇ, ਹੀ ਤਾਂ ਪੈਂਦਾ ਜੋ ਅਹਿਸਾਸ ਆਏ। ਹਿਤੇ ਜਡੇ ਕੋ ਬੇਤ ਚਇਬੋ ਆਹੇ, ਤਾਂ ਲਗੰਦੋ ਆਹੇ ਜਣ ਦਿਲ ਜੀ ਗਾਲ੍ਹ ਥੀ ਰਹੀ ਆਹੇ। ਸੋ ਜਿੱਥੇ ਬਿ ਆਹੋ, ਥੋੜੋ ਮੁਰਕੀ ਵਿਹੋ, ਦਿਲ ਜੂੰ ਪਰੇਸ਼ਾਨੀਆਂ ਕੁਝ ਘੜੀ ਲਾਇ ਵਿਸਾਰੇ ਛਡਿਓ, ਐਂ ਸ਼ਾਮਿਲ ਥੀ ਵਞੋ ਪੈਂਜਨਿ ਮਾਣਨ ਜੀ ਹਿਨ ਮਹਿਫਿਲ ਮੇ, ਪੈਂਜਨਿ ਸੁਗੜਨਿ ਪਿਆਰਨਿ ਜੀ ਹਿਨ ਮਹਿਫਿਲ ਮੇ। ਜੀ ਸਮਾਂ ਅਸਾਂ ਬ੍ਰੇਕ ਖਾਗ ਮੇ ਪੈਂਜੇ ਭਲੋੜ ਸੁਗੜ ਐਂ ਉਸਤਾਦ ਸੁਗੜ ਫਕੀਰ ਮੰਠਾਰ ਅਲੀ ਬੁਗਿਓ ਸਾਹਿਬ ਤਰਵਾਸੀ ਹੀਅਰ ਬਿ ਉਹਨਾਂ ਤਰਫ਼ ਜੀ ਸਾਈਂ ਬਿਸਮਿਲਾ।
1: ਸਲੀਮ ਸਾਈਂ, ਜ਼ੋਰ ਜੀ ਗਾਲ੍ਹ ਪਏ ਹਲੀ
2: ਜੀ ਸਾਈਂ ਜੀ,
1: ਤ ਉਸਤਾਦ ਮੋਹਨ ਜੁਮਨ ਕੁੰਭਰ ਚਵੰਦਾ ਆਹਿਨਿ ਪੰਹਿੰਜੇ ਉਸਤਾਦਨਿ ਖੇ ਯਾਦਿ ਕਬੋ। ਐਂ ਹੀ ਲੋਕ ਅਦਬ ਜਾ ਜੇਕੇ ਸੁਗੜ ਆਹਿਨਿ, ਜਿਨ ਜੋ ਪੰਜਨਿ ਬਾਰਨਿ ਸਾਂ ਪਿਆਰ ਆਹੇ, ਉਹ ਮਰਣਾ ਨਾ ਆਹਿਨਿ। ਉਹਨਾਂ ਜੀ ਗਾਲ੍ਹ ਮਰੰਦੀ ਨਾ ਆਹੇ, ਕਯਾਮਤ ਤਾਈਂ ਪਈ ਹਲੰਦੀ। ਉਹ ਪਿਓ ਚਏ ਤ ਜੇਕੋ ਤੋ ਪੇ ਸਜਣ ਸਜਿਓ, ਸੋ ਹਾਕਮ ਥਈ ਹੀ।
2: ਵਾਹ ਸਾਈਂ ਵਾਹ।
1: ਦੇਣ ਵਠਣ ਖਾਂ ਦਰ ਨ ਕਜਾਏ, ਤੂੰ ਵੱਡੋ ਕਜਾਏ ਵੀਹ, ਪੋ ਸੋੜੀਏ ਮੈਂ ਸੀ ਕੋਨ ਥੀਂਦੇ ਕੁੰਭਾਰ ਚਏ।
2: ਵਾਹ ਸਾਈਂ ਵਾਹ ਵਾਹ।
1: ਸੁਗੜ ਭਲਾਇਨ ਐਂ ਮਾਂ ਸਮਝਾਂ ਤੋ ਲਈ ਵਠੰਦਾ ਡੋਰ ਕੇ।
2: ਬਿਸਮਿਲਾ ਬਿਸਮਿਲਾ ਪੜ੍ਹੋ ਉਸਤਾਦ ਜੀ ਪੜ੍ਹੋ।
1: ਜੇਕੋ ਤੋ ਪੇ ਸਜਣ ਸਜਿਓ, ਸੋ ਹਾਕਮ ਥਈ ਹੀ। ਦੇਣ ਵਠਣ ਖਾਂ ਦਰ ਨ ਕਜਾਏ, ਤੂੰ ਵੱਡੋ ਕਜਾਏ ਵੀਹ, ਪੋ ਸੋੜੀਏ ਮੈਂ ਸੀ ਕੋਨ ਥੀਂਦੇ ਕੁੰਭਾਰ ਚਏ।
2: ਵਾਹ ਵਾਹ। ਸੋੜੀਏ ਮੈਂ ਸੀ ਕੋਨ ਥੀਂਦੇ ਕੁੰਭਾਰ ਚਏ, ਜੇਕੋ ਸਜਣ ਤੋ ਪੇ ਸਜਿਓ,
1: ਸੋ ਹਾਕਮ ਥਈ ਹੀ,
2: ਸੋ ਹਾਕਮ ਥਈ ਹੀ।
1: ਵਾਹ।
2: ਹਾਣੇ ਉਸਤਾਦ ਮਤਾ ਅਵਾਂ ਈਂ ਬਿ ਗਾਲ੍ਹਾਇਓ ਪਿਆ, ਡੋਰ ਜਾਖਰ ਅਵਾਂ ਜਾ ਈਂ ਬਿ ਚਵਨਿ ਪਿਆ, ਤ ਜਡਹੀਂ ਹਰਣੀ ਅਚੀ ਫਾਹੀ ਮੇ ਮਾਰੀ ਬੰਦ ਕਈ, ਤ ਹਰਣੀ ਮਹਿਬੂਬ ਸਾਈਂ ਕੇ ਸਜਿਓ। ਉਹ ਹੀ